で、ディヴェヒミュージキドニエガオフェドンエメアゴホリアディアサルガダルトケテリンエンアダキハマシャケヴィスネゴトガウマルザヒルガドウマルザヒルゲヒッケアマドンケアディファワギネラワタケキヒメグスディヴェヒンゲヒッタクンジャーガホダファワダタケヨガトンアハサゴテガファハコレラワミカイナテエキアンタレシミラベキデンハマロエバジャズバトンフリゲンバラベデンਫੁੰ ਮਾਣੇ ਇੱਕ ਬੁੰਡੇ ਦੇ ਵਾਹਕ ਤੱਕ ਮਿਲਾਵੇ ਕਿ ਮਿਲਾਵੇ ਸਿਫਾ ਕੋ ਦਿਨੇ ਲੋਬਰੀਆ ਗੇ ਰੀਤਿਕਾ ਮਾ ਇਹ ਲੋਬੀ ਕੇ ਸਬਬ ਮੁਰੀ ਦੁਨੀਆ ਨਾ ਤੁਮੇ ਕਾਇਨਾ ਤੱਕ ਗਿਣਵੇ ਹੈਰਾਂ ਕਮ ਤੇ ਵਾਹਕ ਕਾਇਨਾ ਤੇ ਇਹ ਤੇ ਹਮ ਅੰਤਰੀ ਸਵਾਰ ਕੇ ਤੇ ਮੇ ਜੁਮਲਾ ਇਕਣਿਵਸ ਇਹ ਦੇਹ ਕੋ ਦੇ ਅਨੇ ਲੋਬਰੀਆ ਫੇਣ ਮੁ ਹਿਤਲ ਲਿਬਨ ਕੁੱਲੀ ਸਿਹੁਮਾ ਇਹਨਾ ਗੇ ਫੁਰੀ ਹਮ ਕਮਾ ਮੇ ਦੁ ਫੇਦਨ ਇਹਸਾਸ ਤਾ ਹੋ ਗੇ ਵਾਹਕ ਤਾ ਅਨਿਕ ਸਮ ਉਮਰ ਜ਼ਾਹਿਰ ਕੇ ਵਰ ਹਿ ਗਾਮ ਰੀਤ ਲਵੇ ਮਿਫਾਹਰ ਕੇ ਮਿਲਾਵੇ ਕੀ ਲਵੇ ਰਿਕਵੈਸਟ ਕੋ ਫਾਵਾ ਫਰਾ ਤੁਮ ਮੇ ਉਮਰ ਜ਼ਾਹਿਰ ਕੇ ਮੂਨ ਐ ਤੀ ਹਿੰਗ ਕਾਇਨਾਤੇ ਇੱਕੀ ਅੰਤਰਿਸੀ ਹਮ ਇਲਾਵਾ ਐਵਰੂ ਕੇ ਹਮ ਇਹਾ ਮੇ ਹਿੱਕਿਆ ਮਰੀਤ ਲਵੇ ਮੀ ਮੂਨ ਐ ਤੀ ਹਿੰਗ ਉਮੀਦ ਕਰਨੀ ਮਿਲਾਵੇ ਸਮੇਂ ਹੁੰਦੇ ਨਵਾਰ ਕੰਮ ਦਾਣ ਹਮ

ਉਮੀਦ ਕਰਨ ਮਿਲਣ ਕਿ ਸਮੇਂ ਹੁਣ ਤੇਰੇ ਨਾਲ ਕੰਮ ਦਾਣ ਦਾ ਵੇਖੋ ਵੇਗੇ ਦਾਣ ਕੰਮ ਗੜੀ ਨੇਕਾਰ ਗੜੀ ਦੇ ਮਿਲਟ ਮਧਿਆ ਕੇ ਮੇਕਰਸ ਦੀ ਵੇਫ ਮੰਮੀ ਗੜੀ ਦਾ ਕੁਰੀਆ ਮਿਦਣੀ ਇਹ ਹੁਣ ਤੇਰੇਂਗੇ ਹੋਵੋ ਏਗਾਰ ਗੜੀ ਤੇਰੀ ਸਿੰਗ ਦੇ ਮਿਸ਼ੋ ਕੁਰੀਆ ਦਾਣ ਅਨੇ ਕੈਸੇ ਹੁਣ ਤੇਰੇਂਗੇ ਲਾਵਤ ਹੋ ਗਏ ਰਿਕੁਐਸਟ ਕੋ ਫਾਵਾ ਲਾਵਤ ਹੋ ਗਏ ਤੇਰੇ ਹਾਸ ਲਾਵੇ ਗਣਿਸ ਤੇ ਨਮੀ ਫਾਰੋ ਗਲਾਵੇ ਕਿ ਆਲੀ ਰਮੀ ਜਤੀ ਰਾਫੀਤ ਕੇ ਅਡੂ ਕਿ ਆਦੀ ਫਾਵਾ ਲਾਵੇ ਉਮੀਦ ਕੁਰਨ ਆਗੀ ਰਮੀ ਜਤੀ ਰਾਫੀਤ ਕੇ ਲਾਵਤ ਕਾ ਲੋਬ ਕੁਰਾ ਫਰਾਤਕ ਦੇ ਮਿਲਾ ਹਮ ਕਮ ਦਾਣ ਕਮ ਦਾਣ ਕਮ ਕਰਨ ਹਮ ਕਮ ਦਾਣ ਕਾ ਹਮ ਆਗੀ ਅਡੂ ਹਾਲਮ।

0: ਹਿਮਬਿਹਿ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗੇ ਅੱਦੋਵੂੰ
1: ਕੈਸਾ ਕਿੰਬੀ ਅਲਾਣਮਾ ਅੰਗਿਆ ਨੇਫੇ ਨਿਵਾ ਕੁਰੂੰ
0: ਹਿਮਬਿਹਿਗ੆ ਐਵਸ ਅਲਾਮਾਤੇ ਹੁਰਣਮਾ ਮਾਸਕ ਏਲੂੰ
1: ਅਦਿ ਹਿਮਬਿਹਿਗ੆ ਅਲਾਮਾਤੇ ਹੁਰਣਮਾ ਇਕ ਹੇਰਿਵੂੰ
0: ਹਿਮਬਿਹਿਗೆ ਅਲਾਮਾਤੇ ਫੇਣਿਜਨਮਾ ਲਸਨ ਕੁਰਬਾ ਸਿਹਿ ਫਰਵਾ ਹੋਦਵਾ
2: ਦਿਵੇ ਐਫਐਮ ਨੋਦੀ ਹੈ ਕੇ ਮੈਗਾਟਸ

best. ਵਧੀਆ ਕਿ ਮੈਗਰਟਸ ਦੇ ਫਿਲਮ ਮਿਗੜੀ ਗੜ ਮੈਂ ਕੋਰੀਆ ਗੈਂਦਾ ਟੀ ਟਾਈਮ ਰਿਕੁਐਸਟ ਮੇ ਤੂੰ ਕੇ ਸ਼ੋਕ ਹੈ ਹੁਣ ਤੇਰੇ ਨਾ ਕੰਮ ਦਾ ਅਲਾਵਾ ਤਾਂ ਜਹਾਲ ਦੇ ਮੋ ਉਮੀਦ ਨੀ ਮੇ ਤੂੰ ਕੇ ਸ਼ੋਕ ਦੇ ਜਹਾਲ ਦੇ ਨੀ ਹਮ ਮੈਸੇਜ ਕੇ ਜ਼ਰੀਆ ਲਿਫਵਾ ਰਿਕੁਐਸਟ ਹਾਈ ਸ਼ਾਹੋ ਜਹਾਲ ਦੇ ਬਲ ਹਮ ਆਪ ਕੇ ਹੈ ਕੌਣ ਕੇ ਥੀਮ ਲਾਵਾ ਇੰਦੇ ਚਿਆ ਇਲਾਵਾ ਅਦੀ ਮੀ ਲਾਵਾ ਹਾਸ ਕੋ ਲੰਬੇ ਨੂੰ ਵਣੀ ದೊಂತಿಯ ವರ ರೀತಿ ಸಲ್ಮಾನ್ಗೆ ಲವ ತೆಂಗ ಹೆಮ್ಮಿಮ ಮೀ ಲವ ದೊಂತಿ ಅಡೋಹ ಹುಣ್ಣಾಡಕ ಮ ಉಮ್ಮೀದ ಕೂರ ಮೀಗೆ ಇತರು ಇತರು ರಿಕ್ವೆಸ್ಟ್ ಕೇ ಆದೇನ ಶಹು ಜಹಾಲ ದೀ ಬಲ ಪೇನುಂ ವೀಮಾ ಬಿಂದಿಲೆವೇ ತೋ ದಂವೇ ದಂ ಎಲವ ಇಂದ ಜಯ ಎಲವ ವರ ಹಾಸ ಕೋಲ್ಲಂ ಬೇನುಂ ವಣಿ ಹಮ ಎಫ್ ಎಂ ಟೀಮ.

ਤੂੰ ਇਹ ਉਮਤ ਅੱਗੇ ਬਏ ਖਮ ਗਾਵੀ ਦਿਮ ਫਹੇ ਅੱਲਾਹ ਉਫਾਵਿਰ ਖਮ ਗਾ ਖਬਰ ਦੇ ਬਏ ਗੇ ਗੁਤ ਗਈਆ ਆਏ ਅਦਿ ਇੰਜ਼ਾਰ ਖੁਰਨੀ ਬਏ ਗੇ ਗੁਤ ਗਾ ਨਬੀ ਬੇ ਖਲੂ ਫਨ ਵੀ ਅਦਿ ਮੀ ਸਕੂੰ ਏ ਰਿੰਗ ਮਿਦ ਗਾ ਖਿਲਾਫ ਵੀ ਖੰਤ ਤਵ ਗਾ ਹੁਕਮ ਖੁਲਾਉ ਮਾ ਏ ਬੇ ਖਲੂ ਨਾ ਇਕ ਗਾ ਹਕ ਗੁਤ ਗਾ ਫੁਇ ਬਾ ਵਾਲਿ ਵੀ ਏ ਫੁਇ ਲਿਬ ਗਿੰ ਵਾ ਮੀ ਹੁਮ ਮਿਨ ਵੀ ਇਫਤਾ ਮਿਦ ਗਾ ਖਿਲਾਫ ਇਨ ਵੀ ਏ ਏਵਰਿੰਗ ਗਾਤ ਬਯਾਮ ਵਿਗਿੰਵਾ ਹੇਕਿਤੰ ਔਮਫ ਹੋ ਗਏ ਏਵਰਿੰਗ ਮਿਦਗਾਵਾ ਅਦਾਵਾ ਥਿਰਖਮਾਇ ਹਸਦ ਵਿਰਖਮ ਗੇ ਗੁਤੁਨ ਦਿੰਗ ਏਵਰਿੰਗ ਖਿਲਾਫ ਫਾਵਾ ਕੰਤਕਾ ਮਿਦਗਾ ਈਮਾਂ ਵੀ ਮੀਸਕੁਨ ਅੱਲਾਹ ਇਕਲਾਂਗ ਇਜ਼ਨ ਫੁਲੂੰ ਹੱਕ ਤਿਦਮਗੁ ਦੇਖੇ ਵੀ ਅਦਿ ਅੱਲਾਹ ਇਕਲਾਂਗ ਇਰਾਦ ਖੁਰਵਾ ਬਯਕ ਸੀਦਾ ਵਿਗਿੰਵਾ ਥਿਦਮਗਮ ਮਗੁ ਦੱਕਵਤੇ

0: دي بهي اف ام نوديها كم ميجا هرتز.
1: ਕਿਮ ਬੇ ਜਹਿਫਾ ਵਾ ਮੀਹ ਗਫਰਾਤੋਂ ਇਹਮ ਮੀਹ ਕਬਾਲੀ ਫਤੁਰ ਦਾਣ ਮੁੱਦਤ ਕੀ ਕੋਬਾ
2: ਬਿਹਨੇ ਗੁਮ ਗੇ ਹਤਰ ਦੋਸ ਕੋਰਿੰ ਬਿਹਨੇ ਗੁਮ ਫਹੁ ਹਤਰ ਦੋਹਾ ਹਮੇ ਬਲੀ ਜਹਿਫਾ ਵਾ ਮੀਹ ਗਫਰਾਤੋਂ ਇਹਮ ਮੀ ਹੁਣਾ ਬਲੀ ਫਤੁਰ ਮੁਗੇ ਫੁਰਸਤ ਹੋਵੇ
3: ਹਿਮ ਬਿਹੀ ਗੇ ਅਲਾਮਤ ਫਣੀ ਜਨਮ ਲਸਨ ਕੁਰਬਾ ਸਿਹੀ ਫਰਵਾ ਹੋਦਵਾ
0: ਦਿਵੇ ਹੀ ਐਫ ਐਮ ਨੋ ਅਧੀ ਹੈ 1 ਮੈਗਾਹਰਟਸ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਹ ਨਮਾ ਦੋ ਵਾਗੁਤ।
1: ਅੱਲਾਹੁ ਅਕਬਰ ਅੱਲਾਹੁ ਅਕਬਰ।